ਬਹੁ ਖਾਸੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ, ਸਿੱਖਿਆਵਾਂ ਅਤੇ ਗੁਰਬਾਣੀ ਗਾਵਣ ਤੇ ਆਧਾਰਿਤ ਏ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ 15 ਅਪ੍ਰੈਲ ਦੇ ਦਿਨ ਖੱਤਰੀ ਘਰਾਣੇ ਵਿੱਚ ਰਾਏ ਭੋਏ ਦੀ ਤਲਵੰਡੀ ਨਾਮ ਦੇ ਗਰਾਂ ਵਿੱਚ ਥੀਆ ਹਈ। ਅੱਜ ਕੱਲ੍ਹ ਇਸ ਗਰਾਂ ਦਾ ਨਾਮ ਨਨਕਾਣਾ ਸਾਹਿਬ ਹੈ, ਜੋ ਪਾਕਿਸਤਾਨ ਵਿੱਚ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਕੋ ਹਿੰਦੂ ਤੇ ਤੁਰਕ ਦੋਵੇਂ ਪੂਜਣਗੇ। ਇਹ ਸਾਰਾ ਇਨਸਾਨਾਂ ਕੋ ਭਗਵਾਨ ਦੀ ਰਚਨਾ ਮੰਨ ਕੇ ਬਰਾਬਰ ਸਮਝ ਸੀ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਥੀਆ, ਚਫੇਰੂ ਚਿੱਟਾ ਚਾਨਣ ਥੀਆ ਹਈ।

ਸ਼ਬਦ ਗਾਇਨ ਕਰਨ ਦੇ ਪਏ ਹਨ ਭਾਈ ਗੁਰਦਿਆਲ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। 7 ਸਾਲ ਦੀ ਉਮਰ ਵਿੱਚ ਨਾਨਕ ਜੀ ਕੋ ਗਰਾਂ ਦੇ ਸਕੂਲ ਵਿੱਚ ਪੜ੍ਹਨ ਕਿਤੇ ਭੇਜਿਆ, ਜਿਸ ਤੋਂ ਉਹਨਾਂ ਨੇ ਦੇਵਨਾਗਰੀ ਸਿੱਖੀ ਹੈ ਤੇ ਨਾਲ ਹੀ ਗਣਿਤ ਤੇ ਬਹੀ ਖਾਤੇ ਬਾਰੇ ਵਿੱਚ ਗਿਆਨ ਪ੍ਰਾਪਤ ਕੀਤਾ ਹੈ। ਵੱਲ ਉਥਾਂ ਦੇ ਮੌਲਵੀ ਕੋਲੋਂ ਗਏ ਤੇ ਉਹਨਾਂ ਤੋਂ ਫਾਰਸੀ ਅਤੇ ਇਸਲਾਮੀ ਸਾਹਿਤ ਦੀ ਪੜ੍ਹਾਈ ਗਿੰਨੀ। ਕੁਛ ਵੱਡੇ ਹੋਵਣ ਤੇ ਉਸ ਸੰਤਾਂ ਮਹਾਤਮਾਵਾਂ ਦੀ ਸੰਗਤ ਵਿੱਚ ਆ ਕੇ ਆਪਣੇ ਗਿਆਨ ਨੂੰ ਵਧਾਇਆ। ਉਸ ਵੇਲੇ ਦੇ ਭਗਤਾਂ, ਜੋਗੀਆਂ ਤੇ ਸੂਫੀ ਕਵੀਆਂ ਦੀਆਂ ਰਚਨਾਵਾਂ ਉੱਤੇ ਆਪ ਜੀ ਨੇ ਬਹੁ ਡੂੰਘੀ ਵਿਚਾਰ ਕੀਤੀ। ਨੌਜਵਾਨ ਹੋਵਣ ਤੇ ਪਿਤਾ ਕਾਲੂ ਨੇ ਨਾਨਕ ਜੀ ਨੂੰ 20 ਰੁਪਈਆ ਦੇ ਕੇ ਵਪਾਰ ਕਰਨ ਕਿਤੇ ਭੇਜਿਆ ਤਾਂ ਪੰਧ ਵਿੱਚ ਕੁਝ ਭੁੱਖੇ ਸਾਧੂਆਂ ਨੂੰ ਇਨ੍ਹਾਂ ਪੈਸਿਆਂ ਨਾਲ ਭੋਜਨ ਖਵਾ ਦਿੱਤਾ। ਮੁੜ ਵੰਜਣ ਤੇ ਪਿਤਾ ਕੋ ਆਧਾ ਕਿ ਮੈਂ ਇਹ ਤੂੰ ਚੰਗਾ ਵਪਾਰ ਬਿਆਨ ਨਾ ਕਰ ਸਕਦਾ ਹੈ। ਜਿੱਥਾਂ ਇਹ ਫਾਇਦੇਮੰਦ ਕੰਮ ਕੀਤਾ ਗਿਆ ਉਸ ਥਾਂ ਕੋ ਹੁਣ ਸੱਚਾ ਸੌਦਾ ਆਧਾ ਵੇਂਦਾ ਹੈ। ਜਦਣ ਨਾਨਕ 19 ਸਾਲ ਦੇ ਥੀ ਗਏ ਤਾਂ ਉਹਨਾਂ ਦੀ ਸ਼ਾਦੀ ਕਰ ਦਿੱਤੀ ਗਈ। ਉਹਨਾਂ ਦੇ 2 ਪੁੱਤਰ ਥੀਏ, ਸ੍ਰੀ ਚੰਦ ਅਤੇ ਲਕਸ਼ਮੀ ਦਾਸ। ਨਾਨਕ ਜੀ ਦੀ ਇੱਕ ਭੈਣ ਹੈ ਬੀਬੀ ਨਾਨਕੀ, ਜਿਨ੍ਹਾਂ ਦੇ ਘੋਟ ਦੀ ਸੁਲਤਾਨਪੁਰ ਦੇ ਦੌਲਤ ਖਾਨ ਮੋਦੀ ਤੀਕ ਪਹੁੰਚ ਆਈ। ਨਾਨਕ ਜੀ ਪੜ੍ਹੇ ਲਿਖੇ ਹਨ, ਉਹਨਾਂ ਕੋ ਉਥਾਂ ਮੋਦੀ ਖਾਨੇ ਵਿੱਚ ਨੌਕਰੀ ਲਗਵਾ ਦਿੱਤੀ। ਉਹ ਕੰਮ ਕਰੇਂਦੇ ਹੈ ਪਰ ਧਿਆਨ ਭਗਵਾਨ ਵੱਲ ਲੱਗਾ ਰਹਿਣ ਦਾ। ਹਿਕ ਦਿਨ ਉਹ ਅੰਨ ਤੋਲ ਕੇ ਦਿੰਦੇ ਪਏ ਹਨ ਤੇ 13 ਦੀ ਗਿਣਤੀ ਤੇ ਆ ਕੇ ਅਟਕ ਗਏ ਤੇ 13 13 13 13 ਹੀ ਕਹਿਣ ਦੇ ਗਏ ਕਿ ਹੇ ਰੱਬਾ, ਸਾਰਾ ਕੁਛ ਤੇਰਾ ਹੈ। ਅੱਜ ਕੱਲ ਉਥਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਹੈ। ਨਾਨਕ ਜੀ ਦੇ 2 ਚੇਲੇ ਹਨ, ਹਿਕ ਬਾਲਾ ਜੋ ਨਾਨਕ ਜੀ ਦੇ ਨਾਲ ਤਲਵੰਡੀ ਤੋਂ ਸੁਲਤਾਨਪੁਰ ਆਇਆ ਹੈ। ਤਰਕਾਲਾ ਵੇਲੇ ਦੋਵੇਂ ਘਰ ਆ ਕੇ ਸਾਦਾ ਭੋਜਨ ਕਰੇਂਦੇ ਤੇ ਵਾਲਾ ਦੇਰ ਰਾਤ ਤੀਕਣ ਪਰਮਾਤਮਾ ਦੇ ਭਜਨ ਤੇ ਤਾਰੀਫ ਭਰੇ ਗੀਤ ਗਾਵਦੇ। ਹੌਲੇ ਹੌਲੇ ਨਾਨਕ ਦੇ ਪ੍ਰੇਮੀਆਂ ਦੀ ਗਿਣਤੀ ਬਹੁ ਹੋਵਣ ਲੱਗੀ। ਇਨ੍ਹਾਂ 'ਚ ਇੱਕ ਮੁਸਲਮਾਨ ਵੀ ਹੈ ਜਿਸ ਦਾ ਨਾਮ ਹੈ ਮਰਦਾਨਾ। ਉਹ ਜੱਦਣ ਦਾ ਨਾਨਕ ਜੀ ਕੋਲੋਂ ਆਇਆ ਉਹ ਵੱਲ ਕੇ ਕਦਾਂ ਵਾਪਸ ਨਹੀਂ ਗਿਆ ਤੇ ਸਾਰਾ ਜ਼ਿੰਦਗੀ ਗੁਰੂ ਜੀ ਦੇ ਕੋਲੋਂ ਰਿਹਾ। ਏਮਨਾਬਾਦ ਨਗਰ ਜਿਹੜਾ ਪਾਕਿਸਤਾਨ ਵਿੱਚ ਹੈ, ਇੱਥਾਂ ਉਹਨਾਂ ਕੋ ਮਲਿਕ ਭਾਗੋ ਜੋ ਬਹੁ ਅਮੀਰ ਹੈ ਉਸਨੇ ਗੁਰੂ ਸਾਹਿਬ ਕੋ ਸ਼ਾਹੀ ਭੋਜਨ ਉੱਤੇ ਬੁਲਾ ਭੇਜਾ ਪਰ ਗੁਰੂ ਜੀ ਨੇ ਗਰੀਬ ਬੜਾਈ ਲਾਲੋ ਦੇ ਘਰ ਦੀ ਰੋਟੀ ਖਾਧੀ ਹੈ ਕਿਉਂਕਿ ਉਹ ਮਿਹਨਤ ਦੀ ਰੋਟੀ ਹੈ। ਲੋਕਾਂ ਕੋ ਸਮਝਾਵਣ ਕੀਤੇ ਕਿ ਅਮੀਰ ਦਾ ਧਨ ਗਰੀਬਾਂ ਕੋ ਸਤਾ ਕੇ ਕਮਾਇਆ ਗਿਆ ਹੈ। ਵੱਲ ਗੁਰੂ ਜੀ ਮੁਲਤਾਨ ਗਏ ਜਿੱਥਾਂ ਸੱਜਣ ਠੱਗ ਰਹਿੰਦਾ ਹੈ। ਉਹ ਰਾਤ ਵੇਲੇ ਯਾਤਰੀਆਂ ਕੋ ਆਪਣੇ ਕੋਲੋਂ ਠਹਿਰਾਉਂਦਾ ਤੇ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਉਹਨਾਂ ਕੋ ਮਾਰ ਗਿਣਦਾ। ਗੁਰੂ ਸਾਹਿਬ ਨਾਲ ਵੀ ਉਸਨੇ ਇਸੀ ਤਰ੍ਹਾਂ ਕਰਨਾ ਹੈ ਪਰ ਗੁਰੂ ਸਾਹਿਬ ਅੰਤਰਯਾਮੀ ਹਨ। ਉਹ ਰਾਤ ਭਰ ਸੁੱਤੇ ਨਹੀਂ ਤੇ ਰਬਾਬ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਸ਼ਬਦ ਗਾਇਨ ਕੀਤਾ ਕਿ ਸੱਜਣ ਠੱਗ ਦਾ ਪੱਥਰ ਹਾਂ ਪਿਘਲ ਗਿਆ ਤੇ ਉਹ ਥਾਂ ਰੱਬ ਦਾ ਪੂਜਾ ਘਰ ਬਣ ਗਿਆ। ਇਸ ਤਰ੍ਹਾਂ ਲੋਕ ਗੁਰੂ ਜੀ ਵੱਲ ਖਿੱਚੇ ਆਵਦੇ ਗਏ। ਇਨ੍ਹਾਂ ਦੇ ਮੰਨਣ ਵਾਲਾਂ ਦਾ

ਸ਼ਬਦ ਤੁਸਾਂ ਭਾਈ ਸੋਹਣ ਸਿੰਘ ਰਸੀਆ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਵਲ ਧਰਮ ਯਾਤਰਾਵਾਂ ਇੱਥੇ ਹੀ ਖਤਮ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਉੱਤੇ ਕਰਤਾਰਪੁਰ ਨਗਰ ਵਸਾਵਣਾ ਕੀਤਾ ਤੇ ਉੱਥਾਂ ਹੀ ਰਹਿਣ ਲੱਗੇ। ਹੁਣ ਉਹਨਾਂ ਨੇ ਤੀਰਥ ਯਾਤਰੀ ਦੇ ਕੱਪੜੇ ਲਾਹ ਕੇ ਗ੍ਰਹਸਥ ਦੇ ਕੱਪੜੇ ਪਾਵਣੇ ਕੀਤੇ। ਇਸ ਜ਼ਰੀਏ ਉਹ ਇਹ ਸਮਝਾਉਣਾ ਚਾਹੁੰਦੇ ਹਈ ਕਿ ਸੱਚੇ ਧਰਮ ਦੀ ਪਾਲਣਾ ਸੰਸਾਰ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ। ਕਰਤਾਰਪੁਰ ਵਿੱਚ ਗੁਰੂ ਸਾਹਿਬ ਦੇ ਭਗਤਾਂ ਦੇ ਦਰਸ਼ਨ ਕਰਨ ਦੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗਿਣ ਦੇ, ਸੇਵਾ ਕਰਨ ਦੇ, ਊਚ ਨੀਚ ਛੱਡ ਹਿੱਕ ਪੰਗਤ 'ਚ ਬੈਠ ਲੰਗਰ ਛਕਣ ਦੇ ਤੇ ਨਵੇਂ ਉਤਸ਼ਾਹ ਨਾਲ ਘਰ ਵਾਪਸ ਪਰਤ ਵੇਂਦੇ ਹਨ। 7 ਸਤੰਬਰ 1539 ਕੁ ਸ੍ਰੀ ਗੁਰੂ ਨਾਨਕ ਦੇਵ ਜੀ ਸਾਕੂ ਸਦਾ ਕਿਤੇ ਵਿਛੋੜਾ ਦੇ ਗਏ, ਪਰ ਉਹਨਾਂ ਦੀ ਦਿਖਾਈ ਰੋਸ਼ਨੀ ਸਾਡੀ ਜ਼ਿੰਦਗੀ ਦੇ ਪੰਧ ਰੋਸ਼ਨਾਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ।